0: ってるが、シルバーボールあれば、大概の人は、どんだけメディカの話すんのがあった。ジェシカルバーブと、マヤマヤズとだっけ。こんなマヤマヤズ、あれね、今日はランスのメディカン、GP トレーラー、スペシャルの誕生の会社、イントロのエディションだって、ノベルアカリバーと、ビビン、アラクタイオンドビシステムバーと、スペシャルパンティバーと、プロテクトイナと、ブスコーサミバー、プロマッサンテバーと、ハキドビシステムバーと、ビニステストバーと、ブスコーサミバーとチャンジャーラーのセキンテリー。神崎メディカルさん、どれから、アンガーステーバーハル、もっとスワップさせた、ポッツ様にしますか、ポッツさん。スーパー、スペーサー、サイレス、ドルトピラエレクティブ、ポッツさん。ビーズドクリー、チャットラーにしますか、ポッツさんとか、ポッツさん。カーンドクリー、パーティー、ダークバンドクリー、エレシー、パーティードクリー、ダンシー、スリラカンプリラバイ、その2つザースター、ポラバッサー、パラッサー。संबंधित बिरामीली आजै सम्पर्क गर्नुहोस्। सम्पर्क गण्डकी मेडिकल हल टेलिफोन माछापुच्छो बैंक ठीक पारिपट्टि फोन 065-590-369।
1: बिस्तारै चलाउनुहोस् न दाइ, यथार गरेर कता पुग्नुहुन्छ र?
2: जानभन्दा ठुलो कुरा त केही छैन नि, चौधन शासन चौध नियम त
1: सबै मान्नै पर्छ नि। ट्राफिक नियमको पालना गरौँ, सुरक्षित यात्रा सुनिश्चित गरौँ।
2: तिम्रो गतिमा सवारी नचलाऊ, हेलमेट र सिट बेल्टको प्रयोग अनिवार्य गरौँ। मादक पदार्थ सेवन गरी सवारी नचलाऊ, तपाईँको सतर्कताले अमूल्य जीवन बचाउँछ।
1: अनुरोध, गण्डकी प्रदेश सरकार, मुख्यमन्त्री तथा मन्त्री परिषदको कार्यालय, प्रेस रजिस्ट्रारको कार्यालय, गण्डकी प्रदेश पोखरा।
0: अब हाम्रो उत्पादन हामीले नै प्रयोग गरौँ।